ਸੇ ਪਿਛਲੇ ਦਿਨ ਤੋਂ ਉਸਨੂੰ ਉਸਨੂੰ ਕਰਨੇ ਕਰਦੇ ਹਨ ਦਿੱਲੀ ਵੀ ਪੜਦੇ ਸਨ ਉਸਨੂੰ ਥੋੜਾ ਯਾਤਰਾ ਵਾਲਾ ਕੰਮਕਾਰੀ ਕਰਕੇ ਹੀ ਜਾਣਕਾਰੀ ਮਿਲ ਸਕਦੀ ਹੈ ਇਸ ਤਸਵੀਰ ਦਾ ਅਧਿਕਾਰਿਕ ਜਾਣਕਾਰੀ ਕੋਲ ਵਿਸ਼ਵਾਸ ਕਰਨ ਹੋਸ ਆਪਣੇ ਪ੍ਰਾਪਤ ਸੁਰੱਖਿਅਤ ਰੱਖਣ ਹੋਸ